0: teme arme na mi bunu lave ki arme nge hituga bi hi lobe arme no danna wa nang hin hama ege teri gembe mun dia lave adi mi har adi una sama vinto avasve narta ge ele hingu me sa vas kollu ala venge to ko beto mi lave ge emme khasa kama ki
1: mi lave ge khasa kama otija onnani mi ge fikru battan ko fai ko ngiyada mi adabiyata ki nafsani ilma gulifa wa ichche nafsani ilmo ge hamatak fetige kuliya diyama mi ge mi natija mi annani mi ge arwan badafa onnani mi ven tahammul kura ekek ge shuur ehmi ma mi interior monologue ki anengeda e uslu barwan mi ge beenun ko fahun ei ekkame devan kama ki miga kangituru nangituru nete denneve vara madu anengeda ei wagotu gedle kam me kahala fun shuru ge chiga gengule usdu bem mi kangitura nangitur kom hem benu wa hadat gonu no nan timwan kam ki mi halat bayan kofa mi nimma arwan kudika handam vi ustaz almarhum abdullah hamid arwan ge lawaika kure vi comment vidaloi mihen heye mi hu mikah de chini man e handa hunna wa ebe mi nimu me gena arwan kiwe gen to palestino ge bin arwan men na muhim wani muslimu gatu ga bin taken hot mi kan kan ekwe gen min asaren ofedifa hunna ni geda
0: ಅದ ತಿಂ ವಿದಾಲ್ ವೆಜ್ ಇಂಟೀರಿಯರ್ ಮೊನೊಲೋಗ್ ಗೆ ವಾಹಕ ಬರ ಕುರುಕೊ ಏಗೆ ತಫ್ಸೀಲ್ ದೆ ಫನ
1: ಏ ಎಮಿ ಹೆಕ್ಕೆ ಹಿತಂ ಅರಮುಂದಾ ವಾಹಕ ತಕುಗೆ ಗೊತುಗ ಏತರ ಹಸಿಗೆ ಅಡು ಏಯ್ವೆನಿ ಅದ ಏಕಕ ಆಹಾರನೆ ಕಿಯಾಗೆ ವಾಹಕ ದಕ್ಕಾ ಫಹುನ್ನಾನ್ ಮಿಸಾಲಕ ಮಿಹಕ ತನೆ ಗೈಸಿನಿ ಫಿನಿ ವೈರ್ ಒಳಿಯಾಗ ದತಿ ನೇವಾ ಅಲ್ಲಾ ಫೈನ ಮಾಜಿಗೆ ಮಿಹಂ ವಿ ಮಿಹಂ ವಿ ಮಿಹಂ ಮಿ ಅರಕಿನ ವಾಹಕ ತವಸ್ ದಿ ಫಹುನ್ನಾನ್ ಏಕ ತೈಗತ ಕಾಮಯಾಬ್ ಉಸ್ಲೂಬಿ
0: ಅದಮಿ ಬಹ ಅದಬಿಯಾತು ಗ್ರಂಗುನ್ ಜುವಾನನ್ ತಮ್ರಿನ್ ಕುರವ ಮಮ್ಮಿಹಾರ್ ಕುರವ ಮುಗೆಂದೋ ಅಮಸಕ್ಕೆ ತಕ್ಕಿ ಕೊಬತ್
1: ಜುವಾನನ್ ತಮ್ರಿನ್ ಕುರ ಮಸಕ್ಕೆ ಮಿವಗುತ ಎವ್ರಿ ಹರ್ವನ ಇಸ್ಕಂದಿಯ ಮದೆ ಡಿಜಿಟಲ್ ಆಕೈ ವಿನ್ನಿಗೆದ
0: ಅದಮಿಹಾರ್ ತಿ ಹುಣ್ಣೆವಿ ಗೌಮಿ ಅರ್ಶೀಫ್ ಗೆ ಡೈರೆಕ್ಟರ್ ಜನರಲ್ ಗೆ ಮಗಾಮ್ಗ ಎಂವಿ
1: ಮಾ ಅದ ಅರುಣ್ ಮೆಂಗ್ ಎಬೈ ರಸು ಜಮ್ಮರಿ ಆಗೆ ವಾಡಕ ಮಸಕ್ಕೆ ಕುರಮ ಎಂ ಗವರ ಬಡಬೈ ನಿಮಿ ಫಮಿಹಾರ್ ಮೇತೆ ಮಿ ಜುವಾನು ತಮ್ರಿನ್ ಕುರ್ಮಟ್ಟಕ ಅರುಣ್ ಮಿಹಾರ್ ಕುರಾ ಕಮಕಿ ಜುವಾನ ಕು ಅರುಣ್ ಗಾತ ಎದಿಚ್ಚ ಕಮೆ ವೆಜಿಯ ಕೊದ್ದಿನು ಲಫಾ ಹಾಫಿಯ ಅರುಣ್ ಫಿನ್ನ ಲಫಯಕ ಅರುಣ್ ದೇಕೆ ಕೊತುಗ ಹಿಸಾಬುನ್ ಕುರಿಯದ್ ದೇವೇನೆ ಮಗಕಿ ಕೊಬಾ ಕಮ ಏಗೆ ತರಿ ವರ್ಕ ಖಾಸ್ ಕಮೆ ಬೇನು ವಿಜಯ ekam ekkoddi non ingeta irat kurviya den miharu iswe kujjegge gat mienikam emhem ne mienikam ehne ehem bunma kiyei arapodu ahake ehem arunu gaganda kan nokura kam ingeta ehem nu eves kujjako hagigi beenme ga eti ji arun ekam kodde ekamako ತಾವರೀಫ್ ಹಗ್ಗುಣ ವಾಚಕ ತಾವರೀಫ್ ಹೋದಂ ಅರ್ವಣ್ಣ ಗಾತು ಎದುನಸ್ ಅರ್ವಣ್ಣಗೆ ನೋನ್ನಾನಿ ಜವಾಬ
0: ಅದೇನ್ ಮಿ ದಿವಿ ಬಹ ಅದಬ್ಯಾತುಗೆ ದಾಯಿರಾಯಿಂಗ್ ಶರಫರಿಕಮ್ಗೆ ಇನಾಮ್ ಹಾಸಿಲ್ ಕುರೆಬಮ್ಗೆ ಇತರು ಲೆಂವೆರಿಕಮ್ಗೆ ದಾಯಿರಾಯಿಂಗ್ ಲಿಬ್ ಲವಾಫಾ ಕಾಮಯಾಬಿ ತಾಕಿ ಕೊಬ್ಯಾತು
1: ಲೆಂವೆರಿಕಮ್ಗೆ ದಾಯಿರಾಯಿಂಗ್ ಲಿಬುಣ ಎಮ್ಮೆ ಬೊಡು ಕಾಮಯಾಬಿಯಕಿ ಅರ್ವಣ್ಣಗೆ ಲೆಂತ ಗಿನಬಯಕ ಕಮದಿಯು ಮೀಹುಣ ವಾಕಹದ ಮೀಹುಣ ಕಮುದಿಯು ಮಿ ದಾಯಿರಾಗೆ ಲೆಜೆಂಡು ಕಮುಗ ಹಿಮನೆ ಬೇಫುಳು ಮಿಸಾದಕ ಮಿಹರ್ ದುನಿಯ ತಿಬ್ಬೆ ಬೇಫುಳುನ ಬಲಾನಮ ಔತಿಮ ಆದಂಬೆ ಶಾಹಿದ್ ಹಲೀಮ್ ಅದಿ ಅರುಣ್ ಮೆಂಗೆ ಮಿ ಹುರಿಯಾ ಉಸ್ತಾಜು ನವರೆ ಅರುಣ್ ಮೆಂಗೆ ಬೊಡು ಉಸ್ತಾಜೆ ಅರುಣ್ ರಶ್ಮಿಕೋ ತನ್ನವನಿ ಏಯ್ ಅಲ್ ಉಸ್ತಾಜ್ ಇಬ್ರಾಹಿಂ ಶೀದ್ ಮೂಸಾ ಇಬ್ರಾಹಿಂ ಶೀದ್ ಮೂಸಾಯ ಗಬೂಲ್ ಫುಳು ಗೊತ್ತಕ ಮೀ ಎಚ್ಚಲ್ಲಿಯ ವಜ್ಜಿ ಅವಳ ಹಿವನೇ ವರ ಬುಡ್ ಕಮ್ಮಿ ಹಿಂಗದ ದಮ್ ಫಾರೂಕ್ ಹಸನ್ನಕಿ ಅವಳನ್ನು ಮಿಸಾಬಂಗ್ ಅಮ್ಮಗ ಅವರಂ ಇಸ್ದವರಿಂಗ್ ಅದಾ ಕುರವಿ ಬೇಫುಳೆ ಪುರ್ಸತ್ ಹೋದಾ ದೆವ್ವು ಮಶಾ ಹಿವ್ವರು ದಿನ ಮಶಾ ಅದಿ ಹೆಮ್ಮೆ ಮಿ ಫಣ್ಣು ಫಣ್ಣೆಕ್ಕಿ ಗೊತ್ತುಗ ಹಾಸುವೆಗೆ ಮೀಗೆ ತೆರೆಯ ವಣುಮ ಅವಳನ್ನು ಮಗದಕ್ಕಾದೇವಿ ಬೇಫುಳೆ ಅವಳಿಗೆ ವಹೀದ್ ಸಹ ಒಗರ್ ಇಬ್ರಾಹಿಂ ವಹೀದ್ ಹಿಂಗದ ಏಮ mihiri arwan me mi arwan de keni warabad kamyabi tak ding emme bodu kamyabu geterega adivese bote ka tinga tia be flo emme hu ves leng hedi mi harese ba da ekamo ko khasako dive rajye ge ada tv moldisa eroi print media ge leader kama wa havire no arwan de devvi warabodu samalu kame ਕਮੇਸ ਕਮੇ ਵੇਕਿੰਗ ਇਕੰ ਹੈ ਵੇਫਾਇਤ ਤੇ ਆਲਵੰਡਾ ਪੂਰੇ ਗਾ ਆਲਵੰਡੋ ਗੇ ਨੰਮਾ ਬੜੁ ਕੁਰੇ ਵੀ ਤੀ ਵੇਫ ਮੀਡੀਆ ਇੰ ਇਹ ਮੈਂ ਮੀਡੀਆ ਇੰ ਇਹ ਗੇ ਸਮਾਦੁ ਕਨ ਲਿਬਣੁ ਕਨ ਆਲਵੰਡ ਦੇਖੇ ਨੀ ਹਮ ਵਰ ਬੜੁ ਕਾਮਯਾਬੀ ਇਕ ਕਮੰ ਆਦੀ ਆਲਵੰਡ ਹੋਰੀ ਹਿਸਾਬ ਨੋ ਹੋਰੇ ਇਤੁਰ ਕੁਰੀ ਦਾ ਮਜਬੂਰ ਕੁਰਵੀ ਕਮ ਇਕ ਕਮੰ ਗੇ ਤਾ ਇਹ ਆਲਵੰਡ ਹਰ ਗੰਡੇ ਕੇ ਹਟਾ ਫਹਤੁਂ ਕੁਦਿੰ ਅੰਨੈ ਆਲਵੰਡ ਜਿਹੇ ਨੁੰ ਤੋ ਫਾਇਲਾਂ ਹੋਰੀ ਤਾਂ ਇੱਕੋ ਦਿਨ ਦੀਫਾ ਮੱਚਾਂ ਆ ਯਾਰੋ ਨੇ ਤਾਂ ਹੋਰੀ ਕਮਾ ਵਾਂ ਹਿਸਾਬ ਇਹ ਕੋਰੀਆ ਦਿਉ ਹੁੱਟੋ ਨਹੀਂ ਗਏ ਤਾਂ ਨਹੀਂ ਮੈਂ ਜਿਹੇ ਨਾ ਮੱਚਾਂ ਆ ਰਹਾ
0: ਐਂ ਬਹਾਦ ਬਿਆ ਤਾਂ ਖਿਦਮੇ ਕੁਰਮ ਗਰੋਂਗੋਂ ਸਰਫ ਫਿਰ ਕਮ ਗੇ ਇਨਾਮ ਮਿਲੀ ਬੜਾ ਨੋਈ ਸਰਫ ਫਿਰ ਦੁਆ ਹੈ ਗਾ ਸਰਫ ਫਿਰ ਹਫਲਾ ਹੈ ਗਾ ਰਾਈਸਲ ਜਮਹੂਰੀਆ ਗਾ ਪੜੋਂ ਕੋ ਬਾ ਤੋ ਇਹ ਲਿਬੀ ਲਿਬੀ ਉਫਾ ਫਲਾ ਕੀ ਇਹ ਵਗਤ ਕੋਲ ਗੇ ਹਸਾਸਤਾ ਹੈ ਕਿ
1: ਆਰੋਂ ਹਿਤੰਗਰੀ ਹਮਾ ਮੋਦਟਿਸ ਇੰਗਨ ਯੂਸਮ ਮੋਦਟਿਸ ਗੇ ਮੜੋਕਮਾ ਮਿਦੂ ਸਾਲਵੰਡ ਦੇਖੇ ਵੀਂਗ ਤੋ ਨਵਸਤੇ ਕੱਢੀ ਆਸ਼ੇ ਗਵਸ ਐਮੇ ਫੁਰਤਮ ਹਿਤੰ ਏਰੀ ਇਹ ਦਿੰ ਹਮਾ ਤਕਰਾਰ ਕਬਸ ਹਿਤੰ ਏਰੀ ਆਲਵੰਡ ਗੇ ਮੋਦਟਿਸ ਗੇ ਮੜੋਕਮਾ ਰੰਗਲੋਕਮਾ ਆਲਵੰਡ ਬਸ ਇੱਕ ਹਾਦ ਮੋਦਟਿਸ ਕ ਵੇਵੇ ਨੇ ਨਮਾਈ ਆਲਵੰਡ ਦੇਖੇ ਹੋਫ ਨੇਂ ਇੰਗ ਤੋ ਇਹ ਆਲਵੰਡ ਗੇ ਮੋਦਟਿਸ ilmu devane tamrin devane ege tara tarbiyat ko devane de miharu ko tak kiya nam kom mas nimma devane therapy session ko hingwa jassa de fe ko ranje he kamal bas badam by far hem ve to
0: de var bada shukriya enge to alun men nay ki ga mi vagut ko he da ko de veti ade aduga rajye ga demme alun men mi genestini alun men aduga rajye ga duahu ge mehmanu ge ba ਤਿਵੇ ਬਹਾ ਅਦਬਿਆਤੁਗੇ ਦਾਇਰਾਇਨ ਸ਼ਰਫ ਫਿਰਕਮਗੇ ਕੌਮੀ ਇਨਾਮ ਲਿਬੜਾਗੇਨਵੀ ਮੁਹੰਮਦ ਆਮਿਰ ਅਹਿਮਦ ਫਾਰਿਸ ਅਦੇ ਅਲਵਨਮੇਂਗੇ ਦਿਵੇ ਰਾਜੇਗ ਅਡੁਗੇ ਹਮ ਵਰਗ ਗਾਇਬ ਬੇਫੁਲੇ ਅਲਵਨਮੇਂਗੇ ਇਹੁਨ ਤੇਰੀ ਨਾਸ ਵਰਗ ਗਾਇਬ ਬੇਫੁਲੇ ਅਦਬੀ ਦਿਵੇ ਬਹਾ ਅਦਬਿਆਤੁਗੇ ਰੋਂਗਾ ਇਮਨਕ ਫਾਨੋ ਕੋਦਵਾ ਫਾ ਖਿਦਮਤ ਤਕਾ ਅਦੀ ਮਿਹਾਰ ਕੁਰਬ ਮੁਗੇਂ ਦਵਾ ਬਾਇ ਕੰਤ ਤਕੰ ਅਲਵਨਮੇਂਨ ਬਾਲਾ ਲੇਵਨ ਮੇਗੇ ਤੁਰੰ ਅਦੁਗੇ ਰਾਜੇਗੇ ਮਿਯਦੁਗੇ ਅਲਵਨਮੇਂ ਮਿ ਬਾਲਾਲੀ ਕਲੰਡਰ ਅਦਮੀਗੇ ਤੁਰੁਂ ਅਦੁਗ ਰਾਜ್ਯਗੇ ਖਿਦਮਤੁਗੇ ਬੈ ਖਲੰਡਰੁਗਾ ਅਗਣਮੇ ਮਾਹਕ ਦਕਾਲੀ ਅਲਿਫਤਾਲ ਮਹਿਬਦੋ ਕਾਉਂਸਿਲਾ ਮੰਫਾ ਅਕੈਡਮੀ ਗੁਲਿਗੇਂ ਕੁਰਿਯ ਗੇਂਦੇ ਮੰਡੀ ਮਾਫਾ ਗੁਰਵਾਂ ਕੇਂਪ ਮੇਗੇ ਤੁਰੁਂ ਗੁਰਵਾਂ ਕੀਓਮੁਗੇ ਤਿਮ ਮੁਬਾਰਾਤਕਾ ਅਦਿ ਹਮ ਯਾਇਕੋ ਖਿਦਮਤੁਗੇ ਬੈਗ ਮੀਯਦ ਅਗਣਮੇ ਬਲਾਲੀ ਗੌਮੀ ਦੋਹਗੇ ਮੁਨਾਸਬਤੁਗਾ ਉਤੀ ਮੁਨ ਤਰੱਗੀ ਕੁਰਿ ਵਾਹਕਵਾ ਮਿ ਪਾਕੁਗੇ ਖਿਦਮਤਕਾ ਅਦਿ ਇਯਾ ਗੁਲੇ ਮੁਹਿਮ ਮਾਲੂਮਾਤ ਅਦਿਵਸ ਅਲਗਣਾ ਇਕੀਗ ਅਲਗਣ ਮੇਂਗੇ ਮਹਿਮਾਨੇ ਬੈਨੇ ਵਿੰਗੇ ਤੋ ਮੀਯਦ ਅਦੁਗੇ ਰਾਜ ਪ੍ਰੋਗਰਾਮ ਅਲਗਣ ਮੇਂ ਨਿਮਮ ਮਿਜਹਿਨੀ ਤਫਾਤ ਗੋਤਕਾ ਅਲਗਣ ਮੇਂਗੇ ਅਦੁਗੇ ਰਾਜ ਟੀਮ ਅਦਿ ਮੁਲੀ ਦਿਵੇ ਰਾਜੇ ਗਡੁਗੇ ਫਰਾਤ ਵਰ ਬੋੜਾ ਮਰਹਬਾ ਆਇਆ ਤਾਹੁਨੀ ਆਇਂਗੇ ਤੋ
1: ਸ਼ੁਕਰੀਆ ਆਇਗੇ ਤੋ
0: ਮੁਦਰਸ ਕੇ ਲਵੇ ਕੋ ਮੀਯਦੁਗੇ ਅਦੁਗੇ ਰਾਜ ਪ੍ਰੋਗਰਾਮ ਅਲਗਣ ਮੇਂ ਨਿਮਾਲਾਨੀ ਇਰਾਦ ਕੁਰਵਿਆ ਮਾਦਮਾ ਸਮ ਮਿਗੜੀ ਅਦੁਗੇ ਰਾਜ ਸਿਸਲਾਗੇ ਆ ਪ੍ਰੋਗਰਾਮਿੰਗ ਉਣਨਾਨ ਮਾਹਕ ਦੰਨਮ ਮੀਯਦੁਗੇ ਪ੍ਰੋਗਰਾਮ ਉਫਦਾ ਅਦਿ ਫੋਨੋਮ ਗ ਪ੍ਰੋਡਿਊਸਰ ਗੋਤੁਂ ਹਰਕਾਇ ਤਰਵਿ ਐਸ਼ਤ ਫਿਨਾ ਫਿਰਾਗ ਮੇਗੇ ਤੁਰੁਂ ਇਫਾਜ਼ਾ ਹੁਸੈਨ ਗੇ ਇਹ ਤਰੀਕਾ ਮਾ ਇਕੀ ਗ ਪ੍ਰੋਗਰਾਮ ਅਲਗਣ ਸਾਮਿਆ ਤਿਆਰਿਸ ਤਕ ਮਿਹੁਸ਼ੈਲੀ ਅਸਲਾਮ ਅਲੈਕੁਮ।

0: ねえ、もね。
1: やっぱ。
0: ああ、まあ、きたもうすんめおなりらっちゃいか。
1: でもそ。
0: えい、こんもすんだけ。
1: いるわやほらごもすん。
0: いるわやほらごもすん。こばめでもすむげたファータケアに。いるわやもすむがけねばに。ほらんがわれべね。まみはるみこりゃったに。ほらんごもすん。わらもろんげ。ਐਵੇਂ ਮਾਇਨੀ ਪ੍ਰੋਗਰਾਮ ਨਿਮੰਦੇ ਅੜੋ ਹਾਲਾ ਚੇਂਗੇ ਗੁਰੂ ਤੁ ਲਿਬੇ ਗੁਰੂ ਤੁੰ ਇਨਾਮੇ ਲਿਬੇ ਤੋ ਤੇਂ ਮਾਦਮ ਸਕੂਲ ਦਾਂ ਜੇਣ ਦੋ ਸਕੂਲ ਦਾਂ ਵੈਰ ਰੰਗਲਾਂ ਆਰਾਮ ਕੋ ਲਾਗੇ ਹਦਾਲ ਚੇਂਗੇ ਵਰੰ ਫਾਇ ਜੇਂਗੇ ਬਦਲ ਵੇਮ ਹਮ ਬਾਲਿਕੋਂ ਉਲਮ ਪ੍ਰੋਗਰਾਮ ਗ ਬੈਰ ਵੇਮ ਹਮ ਵਰੰ ਫਾਇ ਜੇਂਗੇ ਦੱਤਮੇ ਆਇਨੀਆ ਵਕੀ ਵੇਲਾ ਫਾ ਤੇਂ ਇਤੁਰ ਕੁਚਕਾ ਵਾਹ ਕਦਕਾ ਲਾਣੇ ਅਨੇਕਾ ਸਤਿਕੋ ਦੇਣਾ ਵਰ ਰੀਤ ਹਦਿਆ ਗਣਸਤੀਫਾ
2: ਅਸ